ਨੂੰ ਸ਼ਾਇਦ ਯਾਦ ਰਹੂੰ ਮੈਂ ਦਬਕ ਚਲਦੀ ਏ ਦਬਕ ਚਲਦੀ ਏ ਦਬਕ ਅਰੇ ਮੁਝੇ ਪੈਦਾ ਕੀਆ ਤੋ ਆਪਣੀ ਸੂਰਤ ਕਾ ਕੀਆ ਪੈਦਾ ਉਸਨੇ ਮੁਝੇ ਪੈਦਾ ਕੀਆ ਤੋ ਆਪਣੀ ਸੂਰਤ ਕਾ ਕੀਆ ਪੈਦਾ ਫਿਰ ਉਸਕੇ ਬਾਅਦ ਵੋ ਖੁਦ ਦੇਖ ਕਰ ਖੁਦ ਹੋ ਗਿਆ ਸ਼ਹਿਦਾ ਫਰਿਸ਼ਤੋਂ ਨੇ ਕੀਆ ਅਫਲਾਕ ਪਰ ਦੇਖੋ ਮੁਝੇ ਸਜਦਾ ਮੇਰੇ ਸਰ ਪਰ ਜ਼ਮੀਨੀ ਜਾਇਲ ਉਨਕਾ ਤਾਜ ਰੱਖਾ ਥਾ ਨਾ ਸਮਝੋ ਖਾਕ ਕਾ ਪੁਤਲਾ ਬਿਨਾਏ ਦੋ ਜਹਾਂ ਮੈਂ ਹੂੰ ਮੁਰੱਕੇ ਕੋ ਨਾ ਦੇਖੋ ਮੈਂ ਨਹੀਂ ਹੂੰ ਕਿਸੀ ਕਾ ਆਈਨਾ ਹੈ ਮੈਂ ਨਹੀਂ ਹੂੰ ਵੋ ਮੁਝਮੇ ਬੋਲਤਾ ਹੈ ਮੈਂ ਨਹੀਂ ਹੂੰ ਤੁਮੇ ਧੋਖਾ ਹੁਆ ਹੈ ਮੈਂ ਨਹੀਂ ਹੂੰ ਅਬ ਪਹਿਨੇ ਹੂਏ ਮੱਟੀ ਕੀ ਮੂਰਤ ਕੋਈ ਬਹਿਰੂ ਕੀਆ ਹੈ ਮੈਂ ਨਹੀਂ ਮੈਂ ਇਸਸੇ ਵੀ ਅਜ਼ੀਮ ਹੂੰ ਔਰ ਕਿਤਨਾ ਅਜ਼ੀਮ ਹੂੰ ਸੁਣੀਏ ਵੋ ਫਖਰੇ ਲੈਲਾ ਮੈਂ ਰਸ਼ਕੇ ਮਜਨੂ ਕਿ ਯਾਰ ਮੁਝਮੇ ਮੈਂ ਯਾਰ ਮੈਂ ਹੂੰ ਵੋ ਮੁਝ ਪੇ ਸ਼ਾਇਦਾ ਮੈਂ ਉਸ ਪੇ ਮਫਤੂ ਕਿ ਯਾਰ ਮੁਝਮੇ ਮੈਂ ਯਾਰ ਮੈਂ ਹੂੰ ਮਿੱਟਾ ਜੋ ਇਲਾ ਸੇ ਨਕਸ਼ ਲਾ ਕਰ ਖਿੱਚਾ ਫਨਾ ਮੈਂ ਬਕਾ ਕਾ ਨਕਸ਼ਾ ਪੁਕਾਰ ਉੱਠਾ ਦਰੂਨੇ ਬੈਰੂ ਕਿ ਯਾਰ ਮੁਝਮੇ ਮੈਂ ਯਾਰ ਮੈਂ ਹੂੰ ਅਭੀ ਵੀ ਫਰਕ ਰਹਿ ਗਿਆ ਮੈਂ ਇਸਸੇ ਵੀ ਅਜ਼ੀਮ ਹੂੰ ਮੈਂ ਕਿਤਨਾ ਅਜ਼ੀਮ ਹੂੰ ਸੁਣੀਏ ਅਰੇ ਮੈਨੇ ਲਾ ਕਹਾ ਤਵੱਜੋ ਮੈਨੇ ਲਾ ਕਹਾ ਮੈਂ ਲਾ ਹੁਆ ਮੈਨੇ ਲਾ ਕਹਾ ਮੈਂ ਲਾ ਹੁਆ ਵੋ ਲਾ ਵੀ ਉਸਮੇ ਲਾ ਹੁਆ ਯੇ ਜੁਜ ਲਾ ਹੁਆ ਯੇ ਕੁਲ ਲਾ ਹੁਆ ਫਿਰ ਕਿਆ ਹੁਆ ਅੱਲਾ ਹੁਆ ਇਸਕੇ ਆਗੇ ਤੋ ਕੋਈ ਮੰਜ਼ਿਲ ਕੋਈ ਮਕਾਮ ਕੋਈ ਵਾਸਤਾ ਨਹੀਂ ਕਹਾਂ ਪੜ੍ਹੂੰ ਫਿਰ ਸੁਣ ਲੈ ਇਸਕੇ ਆਗੇ ਬਾਤ ਖਤਮ ਹੈ ਅੱਲਾ ਕੇ ਬਾਤ ਕੌਣ ਸਾ ਮਕਾਮ ਹੈ ਫਿਰ ਸੁਣ ਲੈ ਮੈਨੇ ਲਾ ਕਹਾ ਮੈਂ ਲਾ ਹੁਆ ਤਵੱਜੋ ਵੋ ਲਾ ਵੀ ਉਸਮੇ ਲਾ ਹੁਆ ਜੁਦ ਲਾ ਹੁਆ ਕੁਲ ਲਾ ਹੁਆ ਫਿਰ ਕਿਆ ਹੁਆ ਅੱਲਾ ਹੁਆ ਅੱਲਾ ਹੁਆ ਅੱਲਾ ਹੁਆ ਲੇਕਿਨ ਜਬ ਮੈਂ ਪੈਦਾ ਹੁਆ ਤਵੱਜੋ ਪੈਦਾ ਹੁਆ ਤੋ ਹਿੰਦੂ ਨਾ ਮੁਸਲਮਾਨ ਥਾ ਮੈਂ ਵੈਦ ਤੌਰੇਤ ਸੇ ਨਾ ਵਾਕਿਫ਼ ਕੁਰਾਨ ਥਾ ਮੈਂ ਹਾਂ ਮਗਰ ਇਤਨਾ ਪਤਾ ਹੈ ਕਿ ਇੱਕ ਇਨਸਾਨ ਥਾ ਮੈਂ ਸ਼ਊਰ ਆ ਗਿਆ ਅਬ ਕਿਆ ਹੁਆ ਮੈਂ ਚਲਾ ਮੰਦਰ ਕੀ ਜਾਨਿਬ ਦੀਪ ਰਹਿਮਨ ਨੇ ਸਦਾ ਜਾਣੇ ਵਾਲੇ ਆ ਇਧਰ ਦੇਖ ਪ੍ਰਭੂ ਕਾ ਮਕਾ ਮੈਂ ਚਲਾ ਮਸਜਿਦ ਕੀ ਜਾਨਿਬ ਦੀਮ ਉਜ਼ਨ ਨੇ ਸਦਾ ਜਾਣੇ ਵਾਲੇ ਆ ਇਧਰ ਦੇਖ ਮੌਲਾ ਕਾ ਮਕਾ ਮੈਂ ਕਿਧਰ ਜਾਊਂ ਮੈਂ ਕਹਾਂ ਜਾਊਂ ਮੈਂ ਕਿਧਰ ਜਾਊਂ ਕਹਾਂ ਜਾਊਂ ਅਜਬ ਹੈ ਯੇ ਤੇਰਾ ਧੰਦਾ ਗਰਬ ਇਸੀ ਕਸ਼ਮ ਕਸ਼ਮ ਮੇਰੀ ਜ਼ਿੰਦਗੀ ਗੁਜ਼ਰੀ ਅਬ ਬਾਦ ਮਰਨੇ ਕੇ ਮੇਰੀ ਮੈਯਤ ਪੇ ਲਗਾ ਹੈ ਮੇਲਾ ਕੋਈ ਕਹਿਤਾ ਹੈ ਕਿ ਲਕੜੀ ਸੇ ਜਲਾਓ ਇਸਕੋ ਕੋਈ ਕਹਿਤਾ ਹੈ ਕਿ ਮੱਟੀ ਮੈਂ ਦਬਾਓ ਇਸਕੋ ਅੇ ਅੱਲਾ ਗਰਜ਼ ਯੇ ਸਭ ਕਾ ਮਨਸ